0: ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੇਸ਼ ਅਲਕ ਸ਼ਰਮਾ, ਤੁਸੀਂ ਸੁਣ ਰਹੇ ਹੋ ਰੇਡੀਓ ਬਿਸਵਾਨੀ 101.1 FM ਤੇ। ਜਿਹੜਾ ਹੋ ਚੁੱਕਿਆ ਹੁਣ ਤੱਕ ਤੇ ਹਮ ਖਬਰਾਂ ਦਾ, ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ। ਰੁਕ ਕਰਦੇ ਪੰਜਾਬ ਦੇ ਵੱਲ, ਜਿੱਥੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ 2026 ਵਿਚ ਸਿੱਖ ਭਾਵਨਾਵਾਂ ਵਿਰੁੱਧ ਦਰਜ ਮੱਦਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਪੰਥਕ ਕਾਨਫਰੰਸ 31 ਮਈ 2026 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸੱਦੀ ਗਈ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅੰਮ੍ਰਿਤਸਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ। ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਲੰਘੇ ਦਿਨੀ ਵੱਖ ਵੱਖ ਸਥਾਨਾਂ ਤੇ ਪੰਥਕ ਮੀਟਿੰਗਾਂ ਕੀਤੀਆਂ ਗਈਆਂ, ਜਿਸ ਵਿਚ ਸੰਗਤਾਂ ਦੀਆਂ ਭਾਵਨਾਵਾਂ ਸੀ ਕਿ ਇਸ ਗੰਭੀਰ ਮਸਲੇ ਸਬੰਧੀ ਸਮੁੱਚੀ ਸਿੱਖ ਜਥੇਬੰਦੀਆਂ ਦਾ ਵਿਸ਼ਾਲ ਪੰਥਕ ਇਕੱਠ ਬੁਲਾਇਆ ਜਾਵੇ। ਬਹੁਤ ਸਾਰੇ ਸਿੱਖ ਵਿਦਵਾਨਾਂ ਵੱਲੋਂ ਵੀ ਅਜਿਹੇ ਸੁਝਾਅ ਮਿਲੇ ਸਨ। ਇਸ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਨਾਲ ਵਿਚਾਰ ਕਰਕੇ ਪ੍ਰੋਗਰਾਮ ਉਲੀਕਿਆ ਗਿਆ ਹੈ। ਉਦੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਮਨਪ੍ਰੀਤ ਆਲੀ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਇਸ ਦਾ ਐਲਾਨ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਉਪਰ ਵੀਡੀਓ ਸਮੇਤ ਪੋਸਟ ਪਾਉਂਦਿਆਂ ਕੀਤਾ। ਉਨ੍ਹਾਂ ਕਿਹਾ ਹੈ ਕਿ 2 ਦਸੰਬਰ ਦੇ ਹੁਕਮਨਾਮਾ ਸਾਹਿਬ ਅਨੁਸਾਰ ਨੈਤਿਕ ਅਧਿਕਾਰ ਗਵਾਉਣ ਵਾਲੀ ਲੀਡਰਸ਼ਿਪ ਦਾ ਪਿੱਛੇ ਨਾ ਹੋਣਾ ਤੇ ਪੰਥਕ ਏਕਤਾ ਟੁੱਟਣ ਦੇ ਕਾਰਨਾਂ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੇ ਤਾਲਮੇਲ ਕਮੇਟੀ ਦੇ ਕਨਵੀਨਰ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ। ਉਨ੍ਹਾਂ ਸਾਫ਼ ਕਿਹਾ ਹੈ ਕਿ ਭਵਿੱਖ ਵਿਚ ਮੈਂ ਕਦੇ ਵੀ ਭਾਜਪਾ ਬਾਦਲ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹਿੱਸਾ ਨਹੀਂ ਬਣਾਂਗਾ। ਪੰਥ ਪੰਜਾਬ, ਪੰਜਾਬੀਅਤ ਤੇ ਕੌਮ ਦੀ ਚੜ੍ਹਦੀ ਕਲਾ ਲਈ ਪੰਥਕ ਧਿਰ ਨਾਲ ਮਿਲ ਕੇ ਕੰਮ ਕਰਾਂਗਾ। ਉਧਰ ਅਮਰੀਕਾ ਵੱਲੋਂ ਕਿਊਬਾ ਦੇ ਕੁਝ ਅਧਿਕਾਰੀਆਂ ਅਤੇ ਸਰਕਾਰੀ ਸੰਸਥਾਵਾਂ ਤੇ ਨਵੀਆਂ ਪਾਬੰਦੀਆਂ ਲਗਾਏ ਜਾਣ ਤੋਂ ਬਾਅਦ ਕਿਊਬਾ ਦੇ ਰਾਸ਼ਟਰਪਤੀ ਮਿਗੂਏਲ ਡਿਆਜ਼ ਨੇ ਚੇਤਾਵਨੀ ਦਿੱਤੀ ਹੈ ਕਿ ਕਿਊਬਾ ਤੇ ਕਿਸੇ ਵੀ ਅਮਰੀਕੀ ਫੌਜੀ ਹਮਲੇ ਨਾਲ ਖੂਨ ਖਰਾਬਾ ਹੋਵੇਗਾ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ। ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਜਦੋਂ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਕਿਊਬਾ ਪ੍ਰਸ਼ਾਸਨ ਵੀ ਅਮਰੀਕੀ ਟਿਕਾਣਿਆਂ ਦੇ ਸੰਭਾਵੀ ਹਮਲਿਆਂ ਤੇ ਵਿਚਾਰ ਕਰ ਰਿਹਾ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਰ ਵਾਰ ਕਿਊਬਾ ਤੇ ਕਬਜ਼ਾ ਮੁੜ ਹਾਸਲ ਕਰਨ ਦੀ ਆਪਣੀ ਇੱਛਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਕਿਊਬਾ ਤੇ ਕਬਜ਼ੇ ਨੂੰ ਸਨਮਾਨ ਦਸਿਆ ਤੇ ਕਿਹਾ ਹੈ ਕਿ ਉਹ ਜੋ ਚਾਹੇ ਕਰ ਸਕਦੇ ਹਨ। ਇਹ ਚੇਤਾਵਨੀ ਅਮਰੀਕਾ ਵੱਲੋਂ ਖੁਫੀਆ ਏਜੰਸੀ ਅਤੇ ਗ੍ਰਹਿ ਮੰਤਰਾਲੇ ਸਮੇਤ ਕਿਊਬਾ ਦੇ 11 ਅਧਿਕਾਰੀਆਂ ਤੇ 3 ਸਰਕਾਰੀ ਸੰਸਥਾਵਾਂ ਤੇ ਪਾਬੰਦੀਆਂ ਲਗਾਉਣ ਤੋਂ ਕੁਝ ਘੰਟੇ ਬਾਅਦ ਆਈ ਸੀ। ਅਮਰੀਕੀ ਵਿਦੇਸ਼ ਮੰਤਰੀ ਨੇ ਇਸ ਨੂੰ ਕਿਊਬਾ ਤੇ ਦਬਾਅ ਦੀ ਇਕ ਨਿਰੰਤਰ ਮੁਹਿੰਮ ਦੀ ਸ਼ੁਰੂਆਤ ਦਸਿਆ ਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਨੇ। ਉਨ੍ਹਾਂ ਕਿਹਾ ਹੈ ਕਿ ਕਿਊਬਾ ਕਿਸੇ ਵੀ ਦੇਸ਼ ਲਈ ਕੋਈ ਖਤਰਾ ਨਹੀਂ ਹੈ, ਪਰ ਉਸ ਨੂੰ ਕਿਸੇ ਵੀ ਫੌਜੀ ਹਮਲੇ ਦੇ ਵਿਰੁੱਧ ਸਵੈ ਰੱਖਿਆ ਦਾ ਪੂਰਾ ਅਧਿਕਾਰ ਹੈ। ਉਧਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਦੁਰਗੇਸ਼ ਪਾਠਕ ਨੂੰ ਚੋਣ ਲੜਨ ਤੋਂ ਅਯੋਗ ਠਹਿਰਾਉਣ ਅਤੇ ਆਮ ਆਦਮੀ ਪਾਰਟੀ ਦੀ ਰਜਿਸਟ੍ਰੇਸ਼ਨ ਰੱਦ ਕਰਨ ਲਈ ਦਿੱਲੀ ਹਾਈ ਕੋਰਟ ਵਿਚ ਦਾਇਰ ਇਕ ਜਨਹਿਤ ਪਟੀਸ਼ਨ ਦੀ ਸੁਣਵਾਈ ਦਿੱਲੀ ਹਾਈ ਕੋਰਟ ਵਿਚ ਹੋਈ। ਚੀਫ਼ ਜਸਟਿਸ ਦੇਵੇਂਦਰ ਉਪਾਧਿਆਏ ਦੀ ਬੈਂਚ ਨੇ ਪਟੀਸ਼ਨ ਖਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਹੈ ਕਿ ਪਟੀਸ਼ਨ ਵਿਚ ਲਗਾਏ ਗਏ ਦੋਸ਼ਾਂ ਵਿਚ ਕੋਈ ਕਾਨੂੰਨੀ ਆਧਾਰ ਨਹੀਂ ਹੈ ਅਤੇ ਇਸ ਮਾਮਲੇ ਵਿਚ ਕੋਈ ਹੁਕਮ ਜਾਰੀ ਕਰਨ ਦਾ ਕੋਈ ਜਾਇਜ਼ ਕਾਰਨ ਨਹੀਂ ਬਣਦਾ। ਉਧਰ ਭਾਰਤੀ ਕ੍ਰਿਕੇਟਰ ਮੁਹੰਮਦ ਸ਼ਮੀ ਨੂੰ ਅਲੀਪੁਰ ਅਦਾਲਤ ਨੇ ਚੈੱਕ ਬਾਊਂਸ ਹੋਣ ਦੇ ਮਾਮਲੇ ਵਿਚ ਬਰੀ ਕਰ ਦਿੱਤਾ। ਇਹ ਮਾਮਲਾ ਉਨ੍ਹਾਂ ਦੀ ਅਲੱਗ ਰਹਿ ਰਹੀ ਪਤਨੀ ਹਸੀਨ ਜਹਾਂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੇ ਆਰੋਪ ਲਗਾਇਆ ਸੀ ਕਿ ਸ਼ਮੀ ਵੱਲੋਂ ਘਰੇਲੂ ਖਰਚਿਆਂ ਲਈ ਦਿੱਤਾ ਗਿਆ 1 ਲੱਖ ਰੁਪਏ ਦਾ ਚੈੱਕ ਬਾਊਂਸ ਹੋ ਗਿਆ ਸੀ। ਇਹ ਮਾਮਲਾ 4 ਸਾਲਾਂ ਤੋਂ ਪੈਂਡਿੰਗ ਸੀ, ਪਰ ਅਲੀਪੁਰ ਅਦਾਲਤ ਨੇ ਆਪਣੇ ਫੈਸਲੇ ਵਿਚ ਸ਼ਮੀ ਨੂੰ ਸਾਰੇ ਆਰੋਪਾਂ ਤੋਂ ਬਰੀ ਕਰ ਦਿੱਤਾ ਹੈ। ਉਧਰ ਸਾਬਕਾ ਕ੍ਰਿਕੇਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਹੋਈ। ਸੁਣਵਾਈ ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ। ਅਦਾਲਤ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਰਾਜ ਸਰਕਾਰ ਇਸ ਗੰਭੀਰ ਮਾਮਲੇ ਪ੍ਰਤੀ ਗੰਭੀਰ ਨਹੀਂ ਜਾਪਦੀ। ਪਿਛਲੀ ਸੁਣਵਾਈ ਦੌਰਾਨ ਸਪਸ਼ਟ ਹੁਕਮਾਂ ਦੇ ਬਾਵਜੂਦ ਬੁੱਧਵਾਰ ਨੂੰ ਸਰਕਾਰੀ ਵਕੀਲ ਨੇ ਫਿਰ ਜਵਾਬ ਦਾਖਲ ਕਰਨ ਲਈ ਸਮਾਂ ਮੰਗਿਆ। ਇਸ ਤੇ ਹਾਈ ਕੋਰਟ ਨੇ ਸਖ਼ਤ ਟਿੱਪਣੀ ਕਰਦਿਆਂ ਪੁੱਛਿਆ ਹੈ ਕਿ ਪਹਿਲਾਂ ਸਮਾਂ ਦਿੱਤਾ ਗਿਆ ਸੀ ਤਾਂ ਮੁੜ ਸਮਾਂ ਮੰਗਣ ਦਾ ਕੀ ਜਾਇਜ਼ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਅਗਲੇ ਬੁੱਧਵਾਰ ਯਾਨੀ ਕਿ 27 ਮਈ 2026 ਤੱਕ ਵਿਸਤ੍ਰਿਤ ਜਵਾਬ ਦਾਇਰ ਕਰਨ ਲਈ ਕਿਹਾ ਹੈ। ਜੋ ਸੁਣਵਾਈ ਦੇ ਵਿਚ ਵੱਡੀਆਂ ਗੱਲਾਂ ਸਨ ਉਹ ਇਹ ਸੀ ਕਿ ਜਵਾਬ ਦਾਖਲ ਕਰਨ ਵਿਚ ਦੇਰੀ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਸੀ। ADGP ਸੁਰੱਖਿਆ ਨੂੰ ਹਾਜ਼ਰ ਹੋਣ ਦੀ ਚੇਤਾਵਨੀ ਦਿੱਤੀ ਗਈ ਸੀ। ਤਾਂ ਹੁਣ ਤੱਕ ਦੇ ਅਹਿਮ ਖ਼ਬਰਾਂ ਵਿਚ ਬਸ ਇਨਾ ਹੀ। ਖ਼ਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisoni@bisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬਿਸੋਨੀ 101 FM। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲਈ। ਕੁਤਕਲੀ ਦੀ ਇਜਾਜ਼ਤ, ਸਤਿ ਸ਼੍ਰੀ ਅਕਾਲ।
1: ਹੋਵੇਗੀ।

ਆਦਾਬ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 101.1 FM ਤੇ ਜੀ ਆਰਚੇ ਸੰਦੇਸ਼ ਸ਼ੌਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਸੋਹਣਾ ਜਵਲਾ ਸ਼ੁਰੂ ਹੋ ਚੁੱਕਿਆ ਹੈ ਜੀ, ਤੇ ਇਸ ਵੇਲੇ ਦੇ ਦੌਰਾਨ ਅਸੀਂ ਗੱਲਾਂ ਤਾਂ ਕਰਨੀਆਂ ਹੀ ਕਰਨੀਆਂ ਨੇ, ਨਾਲੋਂ ਨਾਲ ਅਸੀਂ ਇਹਨਾਂ ਗੱਲਾਂ ਨੂੰ ਪੰਜਾਬੀ ਗੀਤਾਂ ਦਾ ਤੜਕਾ ਜ਼ਰੂਰ ਲਗਾਉਣਾ ਹੈਗਾ ਹੈ। ਤੁਸੀਂ ਕੀ ਕਹਿਣਾ ਹੈ, ਤੁਸੀਂ ਜੁੜਨਾ ਹੈ ਸਾਡੇ ਨਾਲ ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦਿਓ। ਰੇਡੀਓ ਬਸਵਾਨੀ 101.1 FM ਸਾਡੀ ਫੇਸਬੁੱਕ ਪੇਜ ਹੈ ਜੀ, ਬਸਵਾਨੀ @bisswani.com ਸਾਡੀ ਈਮੇਲ ਆਈ ਡੀ ਹੈ। ਜ਼ਰੀਆ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹ ਅਪਣਾ ਲਓ, ਪਰ ਸਾਡੇ ਨਾਲ ਗੱਲਾਂ ਬਾਤਾਂ ਦੇਖੋ ਜ਼ਰੂਰ ਕਰੋ। ਤਾਂ ਇੰਝ ਕਰੋ, ਫਟਾਫਟ ਦੇ ਨਾਲ ਆਪਣਾ ਫੋਨ ਚੁੱਕੋ ਅਤੇ ਸਾਨੂੰ ਸੁਨੇਹੇ ਭੇਜਣੇ ਸ਼ੁਰੂ ਕਰੋ, ਨਾਲੋਂ ਨਾਲ ਆਪਣੀਆਂ ਫਰਮਾਇਸ਼ਾਂ ਵੀ ਰੱਖੋ ਅਤੇ ਗੀਤ ਕਿਹੜੇ ਸੁਣਨਾ ਚਾਹੁੰਦੇ ਹੋ ਉਹ ਵੀ ਦੱਸੋ, ਹੈ ਨਾ। ਤਾਂ ਜੁੜਨਾ ਸ਼ੁਰੂ ਕਰੋ, ਮੈਂ ਹੁਣੇ ਵਾਪਸ ਆਉਂਦੀ ਹਾਂ। ਉਹਨਾਂ ਸਮੇਂ ਨਾਲ ਸੋਹਣੇ ਜਿਹੇ ਗੀਤਾਂ ਨੂੰ ਇੰਜੋਏ ਕਰੋ।

ਹਾਂਜੀ ਜੀ ਐਨੂ ਜੀ ਵੈਲਕਮ ਬੈਕ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵਜ਼ਰੋਂ ਵਾਰੇ ਐਮ ਤੇ ਜੀ ਆਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲੀ ਫਿਲਮ ਹੈ ਜੀ 1980 ਦੇ ਵਿੱਚ ਆਈ ਕਰਸ। ਸੁਭਾਸ਼ ਕਈ ਦੇ ਡਾਇਰੈਕਸ਼ਨ ਵਿੱਚ ਬਣੀ ਸੀ ਕਰਸ, ਇੱਕ ਜ਼ਬਰਦਸਤ ਮਿਊਜ਼ੀਕਲ ਥ੍ਰਿਲਰ ਸੀ ਜੋ ਪੁਨਰ ਜਨਮ ਅਤੇ ਬਦਲੇ ਦੇ ਬੈਕਗਰਾਉਂਡ ਤੇ ਬਣੀ ਹੈਗੀ ਹੈ। ਇਸਨੇ ਬਾਲੀਵੁੱਡ ਵਿੱਚ ਸਸਪੈਂਸ ਅਤੇ ਮਿਊਜ਼ਿਕ ਦੇ ਕੰਬੀਨੇਸ਼ਨ ਨੂੰ ਫਿਰ ਤੋਂ ਪ੍ਰਭਾਸ਼ਿਤ ਕੀਤਾ ਸੀਗਾ। ਰਿਸ਼ੀ ਕਪੂਰ ਨੇ ਇੱਕ ਰੌਕ ਸਟਾਰ ਮੌਂਟੀ ਦਾ ਰੋਲ ਕੀਤਾ ਜੋ ਆਪਣੀ ਮੌਤ ਅਤੇ ਆਪਣੀ ਪਿਛਲੀ ਜ਼ਿੰਦਗੀ ਦੇ ਕਾਤਲ ਨਾਲ ਆਪਣੀ ਮਾਂ ਦੀ ਬੇਇੱਜ਼ਤੀ ਦਾ ਬਦਲਾ ਲੈਂਦਾ। ਹੈਰਾਨੀ ਦੀ ਗੱਲ ਇਹ ਹੈ ਕਿ ਜਦ ਇਹ ਫਿਲਮ 1980 ਵਿੱਚ ਥੀਏਟਰ ਵਿੱਚ ਆਈ ਤਾਂ ਨਾ ਇਹ ਬਾਕਸ ਆਫਿਸ ਤੇ ਪੂਰੀ ਤਰ੍ਹਾਂ ਦੇ ਨਾਲ ਫਲੋਪ ਹੋ ਗਈ। ਉਸ ਸਮੇਂ ਰਿਲੀਜ਼ ਹੋਈ ਫਿਲਮ ਕੁਰਬਾਨੀ ਦੇ ਨੇੜੇ ਤੇੜੇ ਹੀ ਹਾਈਪ ਦਾ ਸਾਹਮਣਾ ਕਰਨਾ ਪਿਆ, ਜਿਸ ਨੂੰ ਫਲੋਪ ਘੋਸ਼ਿਤ ਕਰ ਦਿੱਤਾ ਗਿਆ। ਪਰ ਲਕਸ਼ਮੀਕਾਂਤ, ਪਿਆਰੇ ਲਾਲ ਅਤੇ ਰਿਸ਼ੀ ਕਪੂਰ ਦੇ ਮਸ਼ਹੂਰ ਗਾਣੇ ਓਮ ਸ਼ਾਂਤੀ ਓਮ ਦਾ ਮਿਊਜ਼ਿਕ ਸਮੇਂ ਦੇ ਨਾਲ ਇੰਨਾ ਅਸਰ ਹੋ ਗਿਆ ਉਸ ਤਰ੍ਹਾਂ ਕਿ ਇਸ ਫਿਲਮ ਨੇ ਬਾਲੀਵੁੱਡ ਦੇ ਇਤਿਹਾਸ ਦੀ ਸਭ ਤੋਂ ਵੱਡੀ ਥ੍ਰਿਲਰ ਫਿਲਮਾਂ ਵਿੱਚ ਜਗ੍ਹਾ ਬਣਾਈ ਤੇ ਆਉਣ ਵਾਲੇ ਸਾਲਾਂ ਵਿੱਚ ਇਸ ਫਾਰਮੂਲੇ ਦੇ ਕਈ ਬਲੋਕਬਸਟਰ ਫਿਲਮਾਂ ਵੀ ਬਣੀਆਂ।

ਸਭ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਦਸਵਾਨੀ ਵੰਸਨ ਵਾਨੇ ਐਮ ਤੇ ਜਿਆਰ ਚੇ ਸੰਦੇਸ਼ ਔਲਕ ਦਿਨਾਲ ਤੁਸੀਂ ਬਣੇ ਹੋਏ ਹੋ। ਅਗਲੀ ਜਿਹੜੀ ਫਿਲਮ ਹੈਗੀ ਹੈ ਉਸਦਾ ਨਾਮ ਹੈ ਜੀ ਦੂਸਰਾ ਆਦਮੀ। ਦੂਸਰਾ ਆਦਮੀ 1977 ਯਾਨੀ ਕਿ 1977 ਦੇ ਵਿੱਚ ਆਈ ਸੀ ਫਿਲਮ। ਯਸ਼ਰਾਜ ਬੈਨਰ ਦੇ ਤਲੇ ਬਣੀ ਸੀ ਫਿਲਮ, ਰਮੇਸ਼ ਤਲਵਾਰ ਦੇ ਡਾਇਰੈਕਸ਼ਨ ਵਿੱਚ ਬਣੀ ਸੀ। ਦੂਸਰਾ ਆਦਮੀ ਰਿਸ਼ਤਿਆਂ ਦੇ ਬਾਰੇ ਵਿੱਚ ਇੱਕ ਬੋਲਡ ਕੰਪਲੈਕਸ ਅਤੇ ਆਪਣੇ ਸਮੇਂ ਤੋਂ ਅੱਗੇ ਦੀ ਫਿਲਮ ਸੀ। ਰਿਸ਼ੀ ਕਪੂਰ, ਰਾਖੀ ਗੁਲਜ਼ਾਰ ਅਤੇ ਨੀਤੂ ਸਿੰਘ ਦੇ ਲੀਡ ਰੋਲ ਵਾਲੀ ਇਹ ਫਿਲਮ ਇੱਕ ਵੱਡੀ ਉਮਰ ਦੀ ਔਰਤ ਰਾਖੀ ਦੇ ਇਰਦ ਗਿਰਦ ਘੁੰਮਦੀ ਹੈ ਜੋ ਆਪਣੇ ਗੁਜ਼ਰੇ ਹੋਏ ਲਵਰ ਦੀ ਇਮੇਜ਼ ਇੱਕ ਬਹੁਤ ਛੋਟੇ ਆਦਮੀ ਰਿਸ਼ੀ ਕਪੂਰ ਵਿੱਚ ਦੇਖਦੀ ਹੈ, ਜਿਸ ਵਿੱਚ ਦੋਨਾਂ ਦੇ ਵਿਚਕਾਰ ਇੱਕ ਅਜੀਬ ਇਮੋਸ਼ਨਲ ਟਕਰਾਅ ਸ਼ੁਰੂ ਹੋ ਜਾਂਦਾ ਹੈ। 1970 ਦੇ ਦਹਾਕੇ ਦੇ ਟਰੈਡੀਸ਼ਨਲ ਅਤੇ ਕੰਜ਼ਰਵੇਟਿਵ ਇੰਡੀਅਨ ਸੋਸਾਇਟੀ ਨੂੰ ਅਜਿਹੇ ਵੱਖ ਅਤੇ ਕੰਪਲੈਕਸ ਇਨਸਾਨੀ ਰਿਸ਼ਤਿਆਂ ਨੂੰ ਅਪਣਾਉਣਾ ਮੁਸ਼ਕਿਲ ਲੱਗਦਾ ਸੀਗਾ, ਜਿਸ ਦੇ ਚਲਦਿਆਂ ਬਾਕਸ ਆਫਿਸ ਤੇ ਇਸ ਨੂੰ ਠੰਡਾ ਰਿਸਪਾਂਸ ਮਿਲਿਆ ਤੇ ਫਲੋਪ ਹੋ ਗਈ। ਪਰ ਅੱਜ ਦੇ ਜ਼ਮਾਨੇ ਵਿੱਚ ਜਦ ਲੋਕ ਮਾਡਰਨ ਰਿਸ਼ਤਿਆਂ ਅਤੇ ਸਾਈਕੋਲੋਜੀਕਲ ਟਕਰਾਅ ਤੇ ਆਧਾਰਿਤ ਸਿਨੇਮਾ ਪਸੰਦ ਕਰਦੇ ਨੇ, ਰਿਸ਼ੀ ਕਪੂਰ ਦੀ ਜ਼ਬਰਦਸਤ ਪਰਫਾਰਮੈਂਸ ਅਤੇ ਫਿਲਮ ਦੀ ਦਿਲਚਸਪ ਸਕ੍ਰਿਪਟ ਨੂੰ ਇੱਕ ਕਲਾਸਿਕ ਮੰਨਿਆ ਜਾਂਦਾ ਹੈ।

ਹਾਂਜੀ ਵੈਲਕਮ ਬੈਕ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਤੇ ਰੇਡੀਓ ਸਟੇਸ਼ਨ ਰੇਡੀਓ ਵਿਸਵਾਨੀ ਵਨਸਨ ਵਾਨੇਮ ਤੇ ਜੀ ਆਰ ਚੇ ਸੰਦੇਸ਼ ਔਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਜਿਹੜਾ ਨਾਮ ਹੈਗਾ ਫਿਲਮ ਦਾ ਉਹ ਹੈ ਜੀ ਜ਼ਮਾਨੇ ਕੋ ਦਿਖਾਨਾ ਹੈ। 1981 ਦੇ ਵਿਚ ਆਈ ਸੀ ਫਿਲਮ। ਨਾਸਿਰ ਹੁਸੈਨ ਦੇ ਡਾਇਰੈਕਸ਼ਨ ਵਿਚ ਬਣੀ ਜ਼ਮਾਨੇ ਕੋ ਦਿਖਾਨਾ ਹੈ ਇਕ ਖੂਬਸੂਰਤ ਰੋਮਾਂਟਿਕ ਮਿਊਜ਼ੀਕਲ ਡਰਾਮਾ ਹੈਗੀ ਹੈ ਜਿਸ ਵਿਚ ਰਿਸ਼ੀ ਕਪੂਰ ਦੇ ਨਾਲ ਪਦਮਿਨੀ ਕੋਲਾਪੁਰੀ ਸੀ। ਨਾਸਿਰ ਹੁਸੈਨ ਅਤੇ ਰਿਸ਼ੀ ਕਪੂਰ ਨੇ ਆਪਣੇ ਬਲੋਕਬਸਟਰ ਹਮ ਕਿਸੀ ਸੇ ਕਮ ਨਹੀਂ ਦਿੱਤੀ ਸੀ, ਇਸ ਲਈ ਇਸ ਫਿਲਮ ਨੂੰ ਤੋਂ ਵੀ ਕਾਫੀ ਜ਼ਿਆਦਾ ਉਮੀਦਾਂ ਸੀ। ਫਿਲਮ ਦਾ ਮਿਊਜ਼ਿਕ ਆਰ ਜੀ ਬਰਮਨ ਨੇ ਬਣਾਇਆ ਸੀ ਅਤੇ ਖਾਸ ਕਰ ਰਿਸ਼ੀ ਕਪੂਰ ਦਾ ਗਾਣਾ ਦਿਲ ਲੈਣਾ ਖੇਲ ਹੈ ਕਿ ਦਿਲਦਾਰ ਕਾ ਜੋ ਪਹਾੜਾਂ ਵਿਚ ਸ਼ੂਟ ਹੋਇਆ ਸੀ ਇਕ ਕਲਟ ਚਾਰਟ ਬਸਟਰ ਬਣ ਗਿਆ। ਰਿਲੀਜ਼ ਹੋਣ ਤੇ ਦਰਸ਼ਕਾਂ ਨੂੰ ਕਹਾਣੀ ਥੋੜੀ ਪੁਰਾਣੀ ਅਤੇ ਕਿਸੇ ਪਿੱਛੇ ਲੱਗੀ ਜਿਸ ਕਾਰਨ ਫਿਲਮ ਥੀਏਟਰ ਵਿਚ ਰਿਲੀਜ਼ ਹੋਈ ਅਤੇ ਬਾਕਸ ਆਫਿਸ ਤੇ ਫਲੋਪ ਹੋ ਗਈ। ਹਾਲਾਂਕਿ ਬਾਅਦ ਵਿਚ ਸਾਲਾਂ ਵਿਚ ਰਿਸ਼ੀ ਕਪੂਰ ਦੀ ਜ਼ਬਰਦਸਤ ਡਾਂਸਿੰਗ ਸਕਿਲਸ, ਉਨ੍ਹਾਂ ਦੀ ਕੌਮਿਕ ਟਾਈਮਿੰਗ ਅਤੇ ਬਿਹਤਰੀਨ ਗਾਣਿਆਂ ਨੇ ਫਿਲਮ ਨੂੰ ਯੁਵਾ ਦਰਸ਼ਕਾਂ ਵੱਲੋਂ ਵਾਰ ਵਾਰ ਦੇਖਿਆ ਗਿਆ ਅਤੇ ਅੱਜ ਵੀ ਇਹ ਟੀਵੀ ਤੇ ਸਭ ਤੋਂ ਪਾਪੂਲਰ ਹਲਕੇ ਫੁਲਕੇ ਫਿਲਮਾਂ ਦੇ ਵਿਚੋਂ ਇਕ ਹੈਗੀ ਹੈ।

ਜੀ ਆਇਆਂ ਨੂੰ ਜੀ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬ੍ਰਿਸਵਾਨੀ 101.1 AM ਤੇ ਜੀ ਆਰ ਚੇ ਸੰਦੇਸ਼ ਵਾਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਜਿਹੜਾ ਨਾਮ ਹੈਗਾ ਹੈ ਫਿਲਮ ਦਾ ਉਹ ਹੈ ਜੀ ਰਾਹੀ ਬਦਲ ਗਏ। 1985 ਦੇ ਵਿੱਚ ਆਈ ਸੀ ਫਿਲਮ, ਰਵੀ ਟੰਡਨ ਦੇ ਡਾਇਰੈਕਸ਼ਨ ਵਿੱਚ ਬਣੀ ਸੀ ਰਾਹੀ ਬਦਲ ਗਏ। ਰਿਸ਼ੀ ਕਪੂਰ ਦੇ ਕਰੀਅਰ ਦਾ ਇੱਕ ਹੋਰ ਛਿਪਿਆ ਹੋਇਆ ਹੀਰਾ ਹੈ ਕੀ ਹੈ, ਜਿਸ ਨੂੰ ਰਿਲੀਜ਼ ਹੋਣ ਤੇ ਉਹ ਪਹਿਚਾਣ ਨਹੀਂ ਮਿਲੀ ਜਿਸ ਦੇ ਉਹ ਹੱਕਦਾਰ ਸੀਗੇ। ਇਸ ਫਿਲਮ ਵਿੱਚ ਰਿਸ਼ੀ ਕਪੂਰ ਨੇ ਸ਼ਬਾਨਾ ਆਜ਼ਮੀ ਅਤੇ ਪਦਮਿਨੀ ਕੋਲਾਪੁਰੀ ਵਰਗੀਆਂ ਜਾਣੀਆਂ ਮਾਨੀਆਂ ਐਕਟ੍ਰੈਸਿਸ ਦੇ ਨਾਲ ਡਬਲ ਰੋਲ ਕੀਤਾ ਸੀ। ਫਿਲਮ ਦੀ ਕਹਾਣੀ ਗਲਤ ਫਹਿਮੀਆਂ, ਪਿਆਰ ਅਤੇ ਪਰਿਵਾਰਕ ਭਾਵਨਾਵਾਂ ਵਿੱਚ ਫਸੇ ਕਿਰਦਾਰਾਂ ਦੇ ਇਰਦ ਗਿਰਦ ਘੁੰਮਦੀ ਖੂਬਸੂਰਤੀ ਨਾਲ ਬੁਣੀ ਗਈ ਹੈਗੀ ਆ। ਆਰ ਡੀ ਬਰਮਨ ਦਾ ਮਿਊਜ਼ਿਕ ਹੈ ਇਸ ਦੇ ਵਿੱਚ ਵੀ। 1980 ਦੇ ਦਹਾਕੇ ਦੇ ਵਿਚਕਾਰ ਜਦ ਸਕਰੀਨ ਤੇ ਐਕਸ਼ਨ ਅਤੇ ਬੇਰਹਿਮ ਵਿਲਨ ਦੀ ਗੱਲ ਆਉਂਦੀ ਹੈ ਤਾਂ ਇਸ ਸ਼ਾਂਤ ਅਤੇ ਪਿਆਰੀ ਲਵ ਸਟੋਰੀ ਨੂੰ ਥੀਏਟਰ ਵਿੱਚ ਆਮ ਦਰਸ਼ਕਾਂ ਨੇ ਨਕਾਰ ਦਿੱਤਾ ਤੇ ਫਿਲਮ ਬਾਕਸ ਆਫਿਸ ਦੇ ਪਿੱਛੇ ਰਹਿ ਗਈ। ਹਾਲਾਂਕਿ ਅੱਜ ਦੇ ਸਮੇਂ ਵਿੱਚ ਜਦ ਲੋਕ ਸਿਰਫ ਪਰਿਵਾਰਕ ਥੀਮ ਅਤੇ ਸਲੋ ਮਿਊਜ਼ਿਕ ਵਾਲੀ ਫਿਲਮ ਲੱਭਦੇ ਹੈਗੇ ਨੇ ਤਾਂ ਯੂਟਿਊਬ ਅਤੇ ਓਟੀਟੀ ਪਲੇਟਫਾਰਮ ਤੇ ਫਿਲਮ ਦੇ ਵਿਊਜ਼ ਅਤੇ ਤਾਰੀਫ ਇਹ ਸਾਬਿਤ ਕਰਦੀ ਹੈ ਕਿ ਇਸਨੇ ਦਰਸ਼ਕਾਂ ਦੇ ਨਾਲ ਗਹਿਰਾਈ ਦੇ ਨਾਲ ਜੁੜਾਵ ਮਹਿਸੂਸ ਕੀਤਾ ਹੈ।

ਵੈਸੇ ਰਿਸ਼ੀ ਕਪੂਰ ਦੀਆਂ ਬਿਹਤਰੀਨ ਫਿਲਮਾਂ ਜਿਨ੍ਹਾਂ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਂਦਾ ਹੀ ਰਹੂਗਾ ਤੇ ਕੀਤਾ ਵੀ ਜਾਂਦਾ ਹੈਗਾ, ਤੁਸੀਂ ਇਹਨਾਂ ਦੇ ਵਿੱਚੋਂ ਕਿਹੜੀ ਦੇਖ ਲਈ ਹੈਗੀ ਆ ਜਾਂ ਫਿਰ ਕਿਹੜੀ ਤੁਹਾਡਾ ਦੇਖਣ ਦਾ ਮਨ ਹੈਗਾ ਤੁਸੀਂ ਜ਼ਰੂਰ ਦੱਸਿਓ ਮੈਨੂੰ, ਕਿਉਂਕਿ ਸਾਰੀਆਂ ਹੀ ਫਿਲਮਾਂ ਬਹੁਤ ਜ਼ਿਆਦਾ ਵਧੀਆ ਨੇ। ਜੁੜਨਾ ਕਿਵੇਂ ਆ? ਰੇਡੀਓ ਬਿਸਵਾਨੀ ਵਲਸਨ ਉਹਨੇ ਸਾਡੇ ਫੇਸਪੇਜ ਹੈ ਜੀ ਅਤੇ ਬਿਸਵਾਨੀ @bisawani.com ਸਾਡੀ ਈਮੇਲ ਆਈ ਠੀ ਹੈ, ਜ਼ਰੀਏ ਜਿਹੜਾ ਵੀ ਅਪਣਾਉਣਾ ਚਾਹੁੰਦੇ ਹੋ ਅਪਣਾ ਲਓ, ਪਰ ਸਾਡੇ ਨਾਲ ਪਤਾ ਜ਼ਰੂਰ ਕਰੋ। ਤਾਂ ਕਿ ਕੱਲ੍ਹ ਕਰਦੇ ਮੁਲਾਕਾਤ, ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਅਲਕ ਸ਼ਰਮਾ, ਤੁਸੀਂ ਸੁਣ ਰਹੇ ਹੋ ਰੇਡੀਓ ਬਰਸਾਨੀ 101.1 FM ਤੇ ਜਿਹੜਾ ਹੋ ਚੁੱਕਿਆ ਹੁਣ ਤੱਕ ਦੇ ਹਮ ਖਬਰਾਂ ਦਾ, ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ। ਰੁਕ ਕਰਦੇ ਪੰਜਾਬ ਦੇ ਵੱਲ, ਜਿੱਥੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ 2026 ਵਿਚ ਸਿੱਖ ਭਾਵਨਾਵਾਂ ਵਿਰੁੱਧ ਦਰਜ ਮਤਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਪੰਥਕ ਕਾਨਫਰੰਸ 31 ਮਈ 2026 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸੱਦੀ ਗਈ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅੰਮ੍ਰਿਤਸਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ। ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਲੰਘੇ ਦਿਨੀ ਵੱਖ ਵੱਖ ਸਥਾਨਾਂ ਤੇ ਪੰਥਕ ਮੀਟਿੰਗਾਂ ਕੀਤੀਆਂ ਗਈਆਂ, ਜਿਸ ਵਿਚ ਸੰਗਤਾਂ ਦੀਆਂ ਭਾਵਨਾਵਾਂ ਸੀ ਕਿ ਇਸ ਗੰਭੀਰ ਮਸਲੇ ਸਬੰਧੀ ਸਮੁੱਚੀ ਸਿੱਖ ਜਥੇਬੰਦੀਆਂ ਦਾ ਵਿਸ਼ਾਲ ਪੰਥਕ ਇਕੱਠ ਬੁਲਾਇਆ ਜਾਵੇ। ਬਹੁਤ ਸਾਰੇ ਸਿੱਖ ਵਿਦਵਾਨਾਂ ਵੱਲੋਂ ਵੀ ਅਜਿਹੇ ਸੁਝਾਅ ਮਿਲੇ ਸਨ। ਇਸ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਨਾਲ ਵਿਚਾਰ ਕਰਕੇ ਪ੍ਰੋਗਰਾਮ ਉਲੀਕਿਆ ਗਿਆ ਹੈ। ਉਦੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਮਨਪ੍ਰੀਤ ਆਲੀ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਇਸ ਦਾ ਐਲਾਨ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਉਪਰ ਵੀਡੀਓ ਸਮੇਤ ਪੋਸਟ ਪਾਉਂਦਿਆਂ ਕੀਤਾ। ਉਨ੍ਹਾਂ ਕਿਹਾ ਹੈ ਕਿ 2 ਦਸੰਬਰ ਦੇ ਹੁਕਮਨਾਮਾ ਸਾਹਿਬ ਅਨੁਸਾਰ ਨੈਤਿਕ ਅਧਿਕਾਰ ਗਵਾਉਣ ਵਾਲੀ ਲੀਡਰਸ਼ਿਪ ਦਾ ਪਿੱਛੇ ਨਾ ਹੋਣਾ ਤੇ ਪੰਥਕ ਏਕਤਾ ਟੁੱਟਣ ਦੇ ਕਾਰਨਾਂ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੇ ਤਾਲਮੇਲ ਕਮੇਟੀ ਦੇ ਕਨਵੀਨਰ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ। ਉਨ੍ਹਾਂ ਸਾਫ਼ ਕਿਹਾ ਹੈ ਕਿ ਭਵਿੱਖ ਵਿਚ ਮੈਂ ਕਦੇ ਵੀ ਭਾਜਪਾ, ਬਾਦਲ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹਿੱਸਾ ਨਹੀਂ ਬਣਾਂਗਾ। ਪੰਥ ਪੰਜਾਬ, ਪੰਜਾਬੀਅਤ ਤੇ ਕੌਮ ਦੀ ਚੜ੍ਹਦੀ ਕਲਾ ਲਈ ਪੰਥਕ ਧਿਰ ਨਾਲ ਮਿਲ ਕੇ ਕੰਮ ਕਰਾਂਗਾ। ਉਧਰ ਅਮਰੀਕਾ ਵੱਲੋਂ ਕਿਊਬਾ ਦੇ ਕੁਝ ਅਧਿਕਾਰੀਆਂ ਅਤੇ ਸਰਕਾਰੀ ਸੰਸਥਾਵਾਂ ਤੇ ਨਵੀਆਂ ਪਾਬੰਦੀਆਂ ਲਗਾਏ ਜਾਣ ਤੋਂ ਬਾਅਦ ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼ ਨੇ ਚੇਤਾਵਨੀ ਦਿੱਤੀ ਹੈ ਕਿ ਕਿਊਬਾ ਤੇ ਕਿਸੇ ਵੀ ਅਮਰੀਕੀ ਫੌਜੀ ਹਮਲੇ ਨਾਲ ਖੂਨ ਖਰਾਬਾ ਹੋਵੇਗਾ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ। ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਜਦੋਂ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਕਿਊਬਾ ਪ੍ਰਸ਼ਾਸਨ ਵੀ ਅਮਰੀਕੀ ਟਿਕਾਣਿਆਂ ਦੇ ਸੰਭਾਵੀ ਹਮਲਿਆਂ ਤੇ ਵਿਚਾਰ ਕਰ ਰਿਹਾ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਰ ਵਾਰ ਕਿਊਬਾ ਤੇ ਕਬਜ਼ਾ ਮੁੜ ਹਾਸਲ ਕਰਨ ਦੀ ਆਪਣੀ ਇੱਛਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਕਿਊਬਾ ਤੇ ਕਬਜ਼ੇ ਨੂੰ ਸਨਮਾਨ ਦੱਸਿਆ ਤੇ ਕਿਹਾ ਹੈ ਕਿ ਉਹ ਜੋ ਚਾਹੇ ਕਰ ਸਕਦੇ ਹਨ। ਇਹ ਚੇਤਾਵਨੀ ਅਮਰੀਕਾ ਵੱਲੋਂ ਖੁਫੀਆ ਏਜੰਸੀ ਅਤੇ ਗ੍ਰਹਿ ਮੰਤਰਾਲੇ ਸਮੇਤ ਕਿਊਬਾ ਦੇ 11 ਅਧਿਕਾਰੀਆਂ ਤੇ 3 ਸਰਕਾਰੀ ਸੰਸਥਾਵਾਂ ਤੇ ਪਾਬੰਦੀਆਂ ਲਗਾਉਣ ਤੋਂ ਕੁਝ ਘੰਟੇ ਬਾਅਦ ਆਈ ਸੀ। ਅਮਰੀਕੀ ਵਿਦੇਸ਼ ਮੰਤਰੀ ਨੇ ਇਸ ਨੂੰ ਕਿਊਬਾ ਤੇ ਦਬਾਅ ਦੀ ਇਕ ਨਿਰੰਤਰ ਮੁਹਿੰਮ ਦੀ ਸ਼ੁਰੂਆਤ ਦੱਸਿਆ ਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਨੇ। ਉਨ੍ਹਾਂ ਕਿਹਾ ਕਿ ਕਿਊਬਾ ਕਿਸੇ ਵੀ ਦੇਸ਼ ਲਈ ਕੋਈ ਖਤਰਾ ਨਹੀਂ ਹੈ, ਪਰ ਉਸ ਨੂੰ ਕਿਸੇ ਵੀ ਫੌਜੀ ਹਮਲੇ ਦੇ ਵਿਰੁੱਧ ਸਵੈ ਰੱਖਿਆ ਦਾ ਪੂਰਾ ਅਧਿਕਾਰ ਹੈ। ਉਧਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਦੁਰਗੇਸ਼ ਪਾਠਕ ਨੂੰ ਚੋਣ ਲੜਨ ਤੋਂ ਅਯੋਗ ਠਹਿਰਾਉਣ ਅਤੇ ਆਮ ਆਦਮੀ ਪਾਰਟੀ ਦੀ ਰਜਿਸਟ੍ਰੇਸ਼ਨ ਰੱਦ ਕਰਨ ਲਈ ਦਿੱਲੀ ਹਾਈ ਕੋਰਟ ਵਿਚ ਦਾਇਰ ਇਕ ਜਨਹਿਤ ਪਟੀਸ਼ਨ ਦੀ ਸੁਣਵਾਈ ਦਿੱਲੀ ਹਾਈ ਕੋਰਟ ਵਿਚ ਹੋਈ। ਚੀਫ਼ ਜਸਟਿਸ ਦੇਵਿੰਦਰ ਉਪਾਧਿਆਏ ਦੀ ਬੈਚ ਨੇ ਪਟੀਸ਼ਨ ਖਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਪਟੀਸ਼ਨ ਵਿਚ ਲਗਾਏ ਗਏ ਦੋਸ਼ਾਂ ਵਿਚ ਕੋਈ ਕਾਨੂੰਨੀ ਆਧਾਰ ਨਹੀਂ ਹੈ ਅਤੇ ਇਸ ਮਾਮਲੇ ਵਿਚ ਕੋਈ ਹੁਕਮ ਜਾਰੀ ਕਰਨ ਦਾ ਕੋਈ ਜਾਇਜ਼ ਕਾਰਨ ਨਹੀਂ ਬਣਦਾ। ਉਧਰ ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਨੂੰ ਅਲੀਪੁਰ ਅਦਾਲਤ ਨੇ ਚੈੱਕ ਬਾਊਂਸ ਹੋਣ ਦੇ ਮਾਮਲੇ ਵਿਚ ਬਰੀ ਕਰ ਦਿੱਤਾ ਹੈ। ਮਾਮਲਾ ਉਨ੍ਹਾਂ ਦੀ ਅਲੱਗ ਰਹਿ ਰਹੀ ਪਤਨੀ ਹਸੀਨ ਜਹਾਂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੇ ਆਰੋਪ ਲਗਾਇਆ ਸੀ ਕਿ ਸ਼ਮੀ ਵੱਲੋਂ ਘਰੇਲੂ ਖਰਚਿਆਂ ਲਈ ਦਿੱਤਾ ਗਿਆ 1 ਲੱਖ ਰੁਪਏ ਦਾ ਚੈੱਕ ਬਾਊਂਸ ਹੋ ਗਿਆ ਸੀ। ਇਹ ਮਾਮਲਾ 4 ਸਾਲਾਂ ਤੋਂ ਪੈਂਡਿੰਗ ਸੀ, ਪਰ ਅਲੀਪੁਰ ਅਦਾਲਤ ਨੇ ਆਪਣੇ ਫੈਸਲੇ ਵਿਚ ਸ਼ਮੀ ਨੂੰ ਸਾਰੇ ਆਰੋਪਾਂ ਤੋਂ ਬਰੀ ਕਰ ਦਿੱਤਾ ਹੈ। ਉਧਰ ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਹੋਈ। ਸੁਣਵਾਈ ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ। ਅਦਾਲਤ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਰਾਜ ਸਰਕਾਰ ਇਸ ਗੰਭੀਰ ਮਾਮਲੇ ਪ੍ਰਤੀ ਗੰਭੀਰ ਨਹੀਂ ਜਾਪਦੀ। ਪਿਛਲੀ ਸੁਣਵਾਈ ਦੌਰਾਨ ਸਪਸ਼ਟ ਹੁਕਮਾਂ ਦੇ ਬਾਵਜੂਦ ਬੁੱਧਵਾਰ ਨੂੰ ਸਰਕਾਰੀ ਵਕੀਲ ਨੇ ਫਿਰ ਜਵਾਬ ਦਾਖਲ ਕਰਨ ਲਈ ਸਮਾਂ ਮੰਗਿਆ। ਇਸ ਤੇ ਹਾਈ ਕੋਰਟ ਨੇ ਸਖ਼ਤ ਟਿੱਪਣੀ ਕਰਦਿਆਂ ਪੁੱਛਿਆ ਕਿ ਪਹਿਲਾਂ ਸਮਾਂ ਦਿੱਤਾ ਗਿਆ ਸੀ ਤਾਂ ਮੁੜ ਸਮਾਂ ਮੰਗਣ ਦਾ ਕੀ ਜਾਇਜ਼ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਅਗਲੇ ਬੁੱਧਵਾਰ ਯਾਨੀ ਕਿ 27 ਮਈ 2026 ਤੱਕ ਵਿਸਤ੍ਰਿਤ ਜਵਾਬ ਦਾਇਰ ਕਰਨ ਲਈ ਕਿਹਾ ਹੈ। ਜੋ ਸੁਣਵਾਈ ਦੇ ਵਿਚ ਵੱਡੀਆਂ ਗੱਲਾਂ ਸਨ ਉਹ ਇਹ ਸੀ ਕਿ ਜਵਾਬ ਦਾਖਲ ਕਰਨ ਵਿਚ ਦੇਰੀ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਸੀ। ADGP ਸੁਰੱਖਿਆ ਨੂੰ ਹਾਜ਼ਰ ਹੋਣ ਦੀ ਚੇਤਾਵਨੀ ਦਿੱਤੀ ਗਈ ਸੀ। ਤਾਂ ਹੁਣ ਤੱਕ ਦੇ ਅਹਿਮ ਖਬਰਾਂ ਵਿਚ ਪਾਸੇ ਨਹੀਂ। ਖਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisoni@bisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ bisoni 101 FM। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖਬਰਾਂ ਲਈ। ਕੁਤਕਲੀ ਦੀ ਇਜਾਜ਼ਤ, ਸਤਿ ਸ਼੍ਰੀ ਅਕਾਲ।

ਆਦਾਬ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 101 AM ਤੇ ਜੀ ਆਰ ਚੇ ਸੰਦੇਸ਼ ਔਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਸੋਹਣਾ ਜਿਹਾ ਵੇਲਾ ਸ਼ੁਰੂ ਹੋ ਚੁੱਕਿਆ ਜੀ, ਤੇ ਇਸ ਵੇਲੇ ਦੇ ਦੌਰਾਨ ਅਸੀਂ ਗੱਲਾਂ ਤਾਂ ਕਰਨੀਆਂ ਹੀ ਕਰਨੀਆਂ ਨੇ, ਨਾਲੋਂ ਨਾਲ ਅਸੀਂ ਇਹਨਾਂ ਗੱਲਾਂ ਨੂੰ ਪੰਜਾਬੀ ਗੀਤਾਂ ਦਾ ਤੜਕਾ ਜ਼ਰੂਰ ਲਗਾਉਣਾ ਹੈਗਾ। ਤੁਸੀਂ ਕੀ ਕਹਿਣਾ, ਤੁਸੀਂ ਜੁੜਨਾ ਹੈ ਸਾਡੇ ਨਾਲ ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦਿਓ। ਰੇਡੀਓ ਬਸਵਾਨੀ 101 AM ਸਾਡੀ ਫੇਸਬੁੱਕ ਪੇਜ ਹੈ ਜੀ, ਬਸਵਾਨੀ @bisswani.com ਸਾਡੀ ਈਮੇਲ ਆਈਡੀ ਹੈ। ਜ਼ਰੀਆ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹ ਅਪਣਾ ਲਓ, ਪਰ ਸਾਡੇ ਨਾਲ ਗੱਲਾਂ ਬਾਤਾਂ ਦੇਖੋ ਜ਼ਰੂਰ ਕਰੋ। ਤਾਂ ਇੰਝ ਕਰੋ, ਫਟਾਫਟ ਦੇ ਨਾਲ ਆਪਣਾ ਫੋਨ ਚੁੱਕੋ ਅਤੇ ਸਾਨੂੰ ਸੁਨੇਹੇ ਭੇਜਣੇ ਸ਼ੁਰੂ ਕਰੋ, ਨਾਲੋ ਨਾਲ ਆਪਣੀਆਂ ਫਰਮਾਇਸ਼ਾਂ ਵੀ ਰੱਖੋ ਅਤੇ ਗੀਤ ਕਿਹੜੇ ਸੁਣਨਾ ਚਾਹੁੰਦੇ ਹੋ ਉਹ ਵੀ ਦੱਸੋ, ਹੈ ਨਾ। ਤਾਂ ਜੁੜਨਾ ਸ਼ੁਰੂ ਕਰੋ, ਮੈਂ ਹੁਣੇ ਵਾਪਸ ਆਉਂਦੀ ਹਾਂ। ਉਹਨਾਂ ਸਮੇਂ ਨਾਲ ਸੋਹਣੇ ਜਿਹੇ ਗੀਤਾਂ ਨੂੰ ਇੰਜੋਏ ਕਰੋ।

ਹਾਂਜੀ ਜੀ ਅਨੂ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵਜ਼ਰੋਂ ਵਾਨੇ ਅਮ ਤੇ ਜੀ ਅੱਜ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ ਅਗਲੀ ਫਿਲਮ ਹੈ ਜੀ 1980 ਦੇ ਵਿੱਚ ਆਈ ਕਰਸ ਸੁਭਾਸ਼ ਕੇਈ ਦੇ ਡਾਇਰੈਕਸ਼ਨ ਵਿੱਚ ਬਣੀ ਸੀ ਕਰਸ ਇੱਕ ਜ਼ਬਰਦਸਤ ਮਿਊਜ਼ੀਕਲ ਥ੍ਰਿਲਰ ਸੀ ਜੋ ਪੁਨਰ ਜਨਮ ਅਤੇ ਬਦਲੇ ਦੇ ਬੈਕਗਰਾਉਂਡ ਤੇ ਬਣੀ ਹੈਗੀ ਹੈ ਇਸਨੇ ਬਾਲੀਵੁੱਡ ਵਿੱਚ ਸਸਪੈਂਸ ਅਤੇ ਮਿਊਜ਼ਿਕ ਦੇ ਕੰਬੀਨੇਸ਼ਨ ਨੂੰ ਫਿਰ ਤੋਂ ਪ੍ਰਭਾਸ਼ਿਤ ਕੀਤਾ ਸੀਗਾ ਰਿਸ਼ੀ ਕਪੂਰ ਨੇ ਇੱਕ ਰੌਕ ਸਟਾਰ ਮੌਂਟੀ ਦਾ ਰੋਲ ਕੀਤਾ ਜੋ ਆਪਣੀ ਮੌਤ ਅਤੇ ਆਪਣੀ ਪਿਛਲੀ ਜ਼ਿੰਦਗੀ ਦੇ ਕਾਤਲ ਨਾਲ ਆਪਣੀ ਮਾਂ ਦੀ ਬੇਇੱਜ਼ਤੀ ਦਾ ਬਦਲਾ ਲੈਂਦਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਜਦ ਇਹ ਫਿਲਮ 1980 ਵਿੱਚ ਥੀਏਟਰ ਵਿੱਚ ਆਈ ਤਾਂ ਨਾ ਇਹ ਬਾਕਸ ਆਫਿਸ ਤੇ ਪੂਰੀ ਤਰ੍ਹਾਂ ਦੇ ਨਾਲ ਫਲੋਪ ਹੋ ਗਈ ਉਸ ਸਮੇਂ ਰਿਲੀਜ਼ ਹੋਈ ਫਿਲਮ ਕੁਰਬਾਨੀ ਦੇ ਨੇੜੇ ਤੇੜੇ ਹੀ ਹਾਈਪ ਦਾ ਸਾਹਮਣਾ ਕਰਨਾ ਪਿਆ ਜਿਸ ਨੂੰ ਫਲੋਪ ਘੋਸ਼ਿਤ ਕਰ ਦਿੱਤਾ ਗਿਆ ਪਰ ਲਕਸ਼ਮੀਕਾਂਤ ਪਿਆਰੇ ਲਾਲ ਅਤੇ ਰਿਸ਼ੀ ਕਪੂਰ ਦੇ ਮਸ਼ਹੂਰ ਗਾਣੇ ਓਮ ਸ਼ਾਂਤੀ ਓਮ ਦਾ ਮਿਊਜ਼ਿਕ ਸਮੇਂ ਦੇ ਨਾਲ ਇੰਨਾ ਅਸਰ ਹੋ ਗਿਆ ਉਸ ਦਾ ਨਾ ਕਿ ਇਸ ਫਿਲਮ ਨੇ ਬਾਲੀਵੁੱਡ ਦੇ ਇਤਿਹਾਸ ਦੀ ਸਭ ਤੋਂ ਵੱਡੀ ਥ੍ਰਿਲਰ ਫਿਲਮਾਂ ਵਿੱਚ ਜਗ੍ਹਾ ਬਣਾਈ ਤੇ ਆਉਣ ਵਾਲੇ ਸਾਲਾਂ ਵਿੱਚ ਇਸ ਫਾਰਮੂਲੇ ਦੇ ਕਈ ਬਲੋਕਬਸਟਰ ਫਿਲਮਾਂ ਵੀ ਬਣੀਆਂ

ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 101.9 ਐਮ ਤੇ ਜੀ ਆਰਜੇ ਸੰਦੇਸ਼ ਔਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲੀ ਜਿਹੜੀ ਫਿਲਮ ਹੈਗੀ ਹੈ ਉਸਦਾ ਨਾਮ ਹੈ ਜੀ ਦੂਸਰਾ ਆਦਮੀ। ਦੂਸਰਾ ਆਦਮੀ 1977 ਯਾਨੀ ਕਿ 1977 ਦੇ ਵਿੱਚ ਆਈ ਸੀ ਫਿਲਮ। ਯਸ਼ਰਾਜ ਬੈਨਰ ਦੇ ਤਲੇ ਬਣੀ ਸੀ ਫਿਲਮ। ਰਮੇਸ਼ ਤਲਵਾ

ਹਾਂਜੀ ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਿਸਵਾਨੀ ਵਨਸਰ ਉਵਾਨੇ ਐਮ ਤੇ ਜੀ ਆਰ ਚੇ ਸੰਦੇਸ਼ ਸ਼ੌਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਜਿਹੜਾ ਨਾਮ ਹੈਗਾ ਫਿਲਮ ਦਾ ਉਹ ਹੈ ਜੀ ਜ਼ਮਾਨੇ ਕੋ ਦਿਖਾਣਾ ਹੈ। 1981 ਦੇ ਵਿੱਚ ਆਈ ਸੀ ਫਿਲਮ। ਨਾਸਿਰ ਹੁਸੈਨ ਦੇ ਡਾਇਰੈਕਸ਼ਨ ਵਿੱਚ ਬਣੀ ਜ਼ਮਾਨੇ ਕੋ ਦਿਖਾਣਾ ਹੈ ਇੱਕ ਖੂਬਸੂਰਤ ਰੋਮਾਂਟਿਕ ਮਿਊਜ਼ੀਕਲ ਡਰਾਮਾ ਹੈਗੀ ਹੈ ਜਿਸ ਵਿੱਚ ਰਿਸ਼ੀ ਕਪੂਰ ਦੇ ਨਾਲ ਪਦਮਿਨੀ ਕੋਲਾਪੁਰੀ ਸੀ। ਨਾਸਿਰ ਹੁਸੈਨ ਅਤੇ ਰਿਸ਼ੀ ਕਪੂਰ ਨੇ ਆਪਣੇ ਬਲੌਕਬਸਟਰ ਹਮ ਕਿਸੀ ਸੇ ਕਮ ਨਹੀਂ ਦਿੱਤੀ ਸੀ, ਇਸ ਲਈ ਇਸ ਫਿਲਮ ਨੂੰ ਤੋਂ ਵੀ ਕਾਫੀ ਜ਼ਿਆਦਾ ਉਮੀਦਾਂ ਸੀ। ਫਿਲਮ ਦਾ ਮਿਊਜ਼ਿਕ ਆਰ ਜੀ ਬਰਮਨ ਨੇ ਬਣਾਇਆ ਸੀ ਅਤੇ ਖਾਸ ਕਰ ਰਿਸ਼ੀ ਕਪੂਰ ਦਾ ਗਾਣਾ ਦਿਲ ਲੈਣਾ ਖੇਲ ਹੈ ਕਿ ਦਿਲਦਾਰ ਕਾ ਜੋ ਪਹਾੜਾਂ ਵਿੱਚ ਸ਼ੂਟ ਹੋਇਆ ਸੀ ਇੱਕ ਕਲਟ ਚਾਰਟਬਸਟਰ ਬਣ ਗਿਆ। ਰਿਲੀਜ਼ ਹੋਣ ਤੇ ਦਰਸ਼ਕਾਂ ਨੂੰ ਕਹਾਣੀ ਥੋੜੀ ਪੁਰਾਣੀ ਅਤੇ ਕਿਸੇ ਪਿੱਛੇ ਲੱਗੀ ਜਿਸ ਕਾਰਨ ਫਿਲਮ ਥੀਏਟਰ ਵਿੱਚ ਰਿਲੀਜ਼ ਹੋਈ ਅਤੇ ਬਾਕਸ ਆਫਿਸ ਤੇ ਫਲੌਪ ਹੋ ਗਈ। ਹਾਲਾਂਕਿ ਬਾਅਦ ਵਿੱਚ ਸਾਲਾਂ ਵਿੱਚ ਰਿਸ਼ੀ ਕਪੂਰ ਦੀ ਜ਼ਬਰਦਸਤ ਡਾਂਸਿੰਗ ਸਕਿੱਲਸ, ਉਹਨਾਂ ਦੀ ਕੌਮਿਕ ਟਾਈਮਿੰਗ ਅਤੇ ਬਿਹਤਰੀਨ ਗਾਣਿਆਂ ਨੇ ਫਿਲਮ ਨੂੰ ਯੁਵਾ ਦਰਸ਼ਕਾਂ ਵੱਲੋਂ ਵਾਰ ਵਾਰ ਦੇਖਿਆ ਗਿਆ ਅਤੇ ਅੱਜ ਵੀ ਇਹ ਟੀਵੀ ਤੇ ਸਭ ਤੋਂ ਪਾਪੂਲਰ ਹਲਕੇ ਫੁਲਕੇ ਫਿਲਮਾਂ ਦੇ ਵਿੱਚੋਂ ਇੱਕ ਹੈਗੀ ਹੈ।

ਜੀ ਆਇਆਂ ਨੂੰ ਜੀ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਲਸਵਾਨੀ 101.1 FM ਤੇ ਜੀ ਆਰਚੇ ਸੰਦੇਸ਼ ਵਾਲੇ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਜਿਹੜਾ ਨਾਮ ਹੈਗਾ ਹੈ ਫਿਲਮ ਦਾ ਉਹ ਹੈ ਜੀ ਰਾਹੀ ਬਦਲ ਗਏ। 1985 ਦੇ ਵਿੱਚ ਆਈ ਸੀ ਫਿਲਮ, ਰਵੀ ਟੰਡਨ ਦੇ ਡਾਇਰੈਕਸ਼ਨ ਵਿੱਚ ਬਣੀ ਸੀ ਰਾਹੀ ਬਦਲ ਗਏ। ਰਿਸ਼ੀ ਕਪੂਰ ਦੇ ਕਰੀਅਰ ਦਾ ਇੱਕ ਹੋਰ ਛਿਪਿਆ ਹੋਇਆ ਹੀਰਾ ਹੈ ਕੀ ਹੈ, ਜਿਸ ਨੂੰ ਰਿਲੀਜ਼ ਹੋਣ ਤੇ ਉਹ ਪਹਿਚਾਣ ਨਹੀਂ ਮਿਲੀ ਜਿਸ ਦੇ ਉਹ ਹੱਕਦਾਰ ਸੀਗੇ। ਇਸ ਫਿਲਮ ਵਿੱਚ ਰਿਸ਼ੀ ਕਪੂਰ ਨੇ ਸ਼ਬਾਨਾ ਆਜ਼ਮੀ ਅਤੇ ਪਦਮਿਨੀ ਕੋਲਾਪੁਰੀ ਵਰਗੀਆਂ ਜਾਣੀਆਂ ਮਾਨੀਆਂ ਐਕਟ੍ਰੈਸਿਸ ਦੇ ਨਾਲ ਡਬਲ ਰੋਲ ਕੀਤਾ ਸੀ। ਫਿਲਮ ਦੀ ਕਹਾਣੀ ਗਲਤ ਫਹਿਮੀਆਂ, ਪਿਆਰ ਅਤੇ ਪਰਿਵਾਰਕ ਭਾਵਨਾਵਾਂ ਵਿੱਚ ਫਸੇ ਕਿਰਦਾਰਾਂ ਦੇ ਇਰਦ ਗਿਰਦ ਘੁੰਮਦੀ ਖੂਬਸੂਰਤੀ ਨਾਲ ਬੁਣੀ ਗਈ ਹੈਗੀ ਆ। ਆਰਜੀ ਬਰਮਨ ਦਾ ਮਿਊਜ਼ਿਕ ਹੈ ਇਸ ਦੇ ਵਿੱਚ ਵੀ। 1980 ਦੇ ਦਹਾਕੇ ਦੇ ਵਿਚਕਾਰ ਜਦ ਸਕਰੀਨ ਤੇ ਐਕਸ਼ਨ ਅਤੇ ਬੇਰਹਿਮ ਵਿਲਨ ਦੀ ਗੱਲ ਆਉਂਦੀ ਹੈ ਤਾਂ ਇਸ ਸ਼ਾਂਤ ਅਤੇ ਪਿਆਰੀ ਲਵ ਸਟੋਰੀ ਨੂੰ ਥੀਏਟਰ ਵਿੱਚ ਆਮ ਦਰਸ਼ਕਾਂ ਨੇ ਨਕਾਰ ਦਿੱਤਾ ਅਤੇ ਫਿਲਮ ਬਾਕਸ ਆਫਿਸ ਦੇ ਪਿੱਛੇ ਰਹਿ ਗਈ। ਹਾਲਾਂਕਿ ਅੱਜ ਦੇ ਸਮੇਂ ਵਿੱਚ ਜਦ ਲੋਕ ਸਿਰਫ਼ ਪਰਿਵਾਰਕ ਥੀਮ ਅਤੇ ਸਲੋ ਮਿਊਜ਼ਿਕ ਵਾਲੀ ਫਿਲਮ ਲੱਭਦੇ ਹੈਗੇ ਨੇ ਤਾਂ ਯੂਟਿਊਬ ਅਤੇ ਓਟੀਟੀ ਪਲੇਟਫਾਰਮ ਤੇ ਫਿਲਮ ਦੇ ਵਿਊਜ਼ ਅਤੇ ਤਾਰੀਫ ਇਹ ਸਾਬਿਤ ਕਰਦੀ ਹੈ ਕਿ ਇਸਨੇ ਦਰਸ਼ਕਾਂ ਦੇ ਨਾਲ ਗਹਿਰਾਈ ਦੇ ਨਾਲ ਜੁੜਾਵ ਮਹਿਸੂਸ ਕੀਤਾ ਹੈ।

0: ਹੋਰ ਕੀ ਚਾਹੀਦਾ ਜੱਟਾਂ ਨੂੰ।
1: ਐਸੇ ਰਿਸ਼ੀ ਕਪੂਰ ਦੀਆਂ ਬਿਹਤਰੀਨ ਫਿਲਮਾਂ ਜਿਨ੍ਹਾਂ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਂਦਾ ਹੀ ਰਹੂਗਾ ਅਤੇ ਕੀਤਾ ਵੀ ਜਾਂਦਾ ਹੈਗਾ। ਤੁਸੀਂ ਇਹਨਾਂ ਦੇ ਵਿੱਚੋਂ ਕਿਹੜੀ ਦੇਖ ਲਈ ਹੈਗੀ ਆ ਜਾਂ ਫਿਰ ਕਿਹੜੀ ਤੁਹਾਡਾ ਦੇਖਣ ਦਾ ਮਨ ਹੈਗਾ ਤੁਸੀਂ ਜ਼ਰੂਰ ਦੱਸਿਓ ਮੈਨੂੰ, ਕਿਉਂਕਿ ਸਾਰੀਆਂ ਹੀ ਫਿਲਮਾਂ ਬਹੁਤ ਜ਼ਿਆਦਾ ਵਧੀਆ ਨੇ। ਜੁੜਨਾ ਕਿਵੇਂ ਆ ਰੇਡੀਓ ਬਿਸਵਾਨੀ ਵਲਸਨ ਉਹ ਨੇ ਸਾਡੇ ਫੇਸਬੁੱਕ ਪੇਜ ਹੈ ਜੀ ਅਤੇ ਬਿਸਵਾਨੀ ਐਟ ਬਿਸਵਾਨੀ ਡੋਟ ਕੋਮ ਸਾਡੀ ਈਮੇਲ ਆਈ ਡੀ ਹੈ। ਜ਼ਰੀਏ ਜਿਹੜਾ ਵੀ ਅਪਣਾਉਣਾ ਚਾਹੁੰਦੇ ਹੋ ਅਪਣਾ ਲਓ, ਪਰ ਸਾਡੇ ਨਾਲ ਗੱਲਬਾਤ ਜ਼ਰੂਰ ਕਰੋ। ਬਾਕੀ ਕੱਲ੍ਹ ਕਰਦੇ ਮੁਲਾਕਾਤ, ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।